0: Welcome back. Let's get you some of the big national talking points of the day. Dera Sacha Sauda chief Gurmeet Ram Rahim is out on furlough once again, convicted for rape, convicted for murder. He's now out on furlough for the 17th time. And again, a break of 21 days. Essentially walks into jail when he wants, walks out of jail when he wants. And so clearly his conviction, his sentencing and his time in jail is a big, big sham. 21 days now, he's going to be out on furlough. Once again, the same images from outside the prison in this massive convoy. Ram Rahim stepped out in great style.
1: ਸਤਾਰਾਂ ਵਾਰ ਪਰੋਲ ਮਿਲ ਗਈ ਹੈ ਔਰ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਨਿਆਏ ਦੇ ਉੱਤੇ ਰਹਿੰਦਾ ਨਹੀਂ। ਲੋਕ ਮਹਿਸੂਸ ਕਰ ਰਹੇ ਵੀ ਜੈਸੇ ਇਹ ਰਾਜਨੀਤਿਕ ਪਰੋਲ ਜਿਹੜੀ ਹੈ ਦਿੱਤੀ ਜਾ ਰਹੀ ਹੈ, ਜਦਕਿ ਬੜੇ ਬੜੇ ਚਾਰਜਿਸ ਹੈ, ਜੋਨ ਸ਼ੋਸ਼ਣ ਦੇ ਚਾਰਜਿਸ ਹੈ ਹੋਰ, ਔਰ ਇੱਕ ਅਧਿਆਤਮ ਦੇ ਪਦ ਦੇ ਉੱਤੇ ਬੈਠੇ ਆਦਮੀ ਦੇ ਗੁਰੂ ਦੇ ਉੱਤੇ ਇੱਦਾਂ ਦੇ ਚਾਰਜਿਸ ਲੱਗਣਾ, ਉਹਨਾਂ ਦਾ ਬਿਲਕੁਲ ਪਰੋਲ ਨਹੀਂ, ਕਿਉਂਕਿ ਲੋਕਾਂ ਦਾ ਉਹਨਾਂ 'ਤੇ ਬਹੁਤ ਬੜਾ ਵਿਸ਼ਵਾਸ ਕੀਤਾ ਹੁੰਦਾ। ਮੇਰੇ ਲਿਹਾਜ਼ ਨਾਲ ਤਾਂ ਇਹਨਾਂ ਕੇਸਾਂ ਦੇ ਵਿੱਚ ਤਾਂ ਬਿਲਕੁਲ ਪਰੋਲ ਨਹੀਂ ਹੋਣੀ ਚਾਹੀਦੀ, ਔਰ ਮੈਨੂੰ ਲੱਗਦਾ ਵੀ ਉੱਚ ਨਿਆਇਆਲਿਆਂ ਨੂੰ ਤਾਂ ਅੱਗੇ ਆਉਣਾ ਚਾਹੀਦਾ ਔਰ ਇੱਦਾਂ ਦੇ ਕੇਸਾਂ ਦੇ ਵਿੱਚ ਜਾ ਕੇ ਸਪੈਸ਼ਲੀ ਪਰੋਲ ਜਿਹੜੀ ਹੈ ਉਹਦੀ ਮਨਾਹੀ ਹੋਣੀ ਚਾਹੀਦੀ, ਲੋਕਾਂ ਦਾ ਕਾਨੂੰਨ ਦੇ ਉੱਤੇ ਵਿਸ਼ਵਾਸ ਬਣਿਆ ਰਹੇ।
2: ਕਿ ਇਹ ਤਾਂ ਬਿਲਕੁਲ ਜਗਜਾਹਰ ਬਾਤ ਹੈ ਨਾ ਜੀ ਕਿ ਵੋਟੋਂ ਕੀ ਰਾਜਨੀਤੀ ਹੈ, ਵੋਟੋਂ ਕੇ ਲੀਏ ਜੋ ਆਦਮੀ ਅਸੈਂਸ਼ੀਅਲ ਲੱਗਤਾ ਹੈ ਤੋ ਜੋ ਭਾਜਪਾ ਸਰਕਾਰ ਹੈ ਉਨਕੋ ਐਸੇ ਯੂਜ਼ ਕਰਤੀ ਰਹਤੀ ਹੈ, ਜਹਾਂ ਪੇ ਉਨਕੋ ਲੱਗਤਾ ਹੈ ਉਲਟਾ ਵੀ ਇਸਕਾ ਇੰਪੈਕਟ, ਜਿਸਕੋ ਤੋ ਵੋਟ ਲੈਣੇ ਕੇ ਲੀਏ ਨਿਕਾਲਨਾ ਨਿਕਾਲ ਵੀ ਸਕਤੇ ਹੈ, ਜਿਸਕੋ ਵੋਟ ਜਿਸਕੋ ਪੜ ਸਕਤੀ ਹੈ ਉਸਕੋ ਅੰਦਰ ਵੀ ਫੇਂਕ ਸਕਤੇ ਹੈ ਯੇ। ਸੋ ਇਨਕਾ ਦੋਨੋ ਹੀ ਸਿਸਟਮ ਚਲਤੇ ਹੈ, ਨਿਕਾਲ ਵੀ ਸਕਤੇ ਹੈ ਅੰਦਰ ਵੀ ਫੇਂਕ ਸਕਤੇ ਹੈ। ਸੋ ਯੇ ਡੈਮੋਕ੍ਰੇਸੀ ਕੇ ਨੀਚੇ ਜੋ ਅੰਡਰ ਦੀ ਬੈਨਰ ਆਫ ਡੈਮੋਕ੍ਰੇਸੀ ਦਿਸ ਇਜ਼ ਅ ਪਿਓਰ ਡਿਕਟੇਟਰਸ਼ਿਪ।
0: ਓਕੇ ਸੋ ਲੈਟ ਮੀ ਬ੍ਰਿੰਗ ਇਨ ਰਾਈਟ ਨਾਉ ਅਸੀਮ ਬਸੀ ਫੋਰ ਮੋਰ ਡੀਟੇਲਸ ਔਨ ਦਿਸ। ਅਸੀਮ, ਐਵਰੀ ਫੈਸਟੀਵਲ, ਐਵਰੀ ਯੂ ਨੋ ਓਕੇਜ਼ਨ ਫੋਰ ਹਿਮ ਟੂ ਸੈਲੀਬ੍ਰੇਟ, ਰਾਮ ਰਹੀਮ ਇਜ਼ ਆਊਟ, ਇਜ਼ ਆਊਟ ਆਫ ਜੇਲ, ਸੋ ਕਲੀਅਰਲੀ ਆਲ ਦ ਨੈਸੇਸਰੀ ਫਾਰਮੈਲਿਟੀਜ਼, ਆਲ ਦ ਨੈਸੇਸਰੀ ਅਪਰੂਵਲਸ, ਆਲ ਆਫ ਇਟ ਕਮਸ ਔਨ ਅ ਸਨੈਪ ਆਫ ਅ ਫਿੰਗਰ ਵੈਨ ਐਵਰ ਹੀ ਵਾਂਟਸ ਟੂ ਸਟੈਪ ਆਊਟ ਆਫ ਜੇਲ ਐਂਡ ਦੈਨ ਦਿਸ ਹੋਲ ਟਰਮ ਆਫ ਫਰਲੋ ਇਜ਼ ਮੈਂਸ਼ਨਡ। 17th ਟਾਈਮ ਦੈਟ ਇਜ਼ ਆਊਟ ਐਂਡ ਦਿਸ ਟਾਈਮ ਫੋਰ 21 ਡੇਜ਼, ਵਾਟਸ ਦ ਰੀਜ਼ਨ, ਵਾਟਸ ਦ ਐਕਸਕਿਊਜ਼ ਗਿਵਨ ਦਿਸ ਟਾਈਮ ਅਸੀਂ?
3: Oh well, yes, definitely. Every time he comes out on parole or furlough, it has become a regular affair now, and there are sharp political reactions. This time it's a furlough, 21 day furlough. He came out of jail, Sanaria jail, around 6:05 a.m. and went to his headquarters. No specific reason is mentioned. Furloughs are given for good behavior in the jail, although parole carries a specific reason or emergencies to come out. This time it's a furlough, and ever since he has come out today, it's been sharp political reactions all over. Even the Akal Takht Sahib Jathedar Gyani Kuldeep Singh Gurgaon has said that how can such a person be given regular paroles, and it is a partisan attitude. The Bandi Singhs, the Sikh prisoners, they are demanding paroles, but they are not given, and every time Ram Rahim is given parole, even the Aam Aadmi Party in Punjab, even the Congress, various sections, they have objected to it. But definitely it's definitely every time he comes out it raises eyebrows that how things work. We questioned the jail minister of Haryana Arvind Sharma, and he said that the rules are followed, the guidelines are followed, and this becomes a talking point because this is a bigger issue and everybody gets a parole or a furlough. So this is the kind of reply Haryana government gives. But definitely whenever he comes out it becomes a talking point, and now this time also sharp political reactions have been witnessed.
0: It's difficult to defend, honestly, Aseem, because the only question that will come up is whether every other prisoner gets furlough every few months for 20 days, for 30 days, for 40 days. 17th furlough. I'm just struggling to wrap my head around those numbers, because if you look at it, 17th furlough, and each time if he gets, let's say, about 20 days, which is a rough minimum estimate, that means that he's hardly even serving a jail sentence. And yet none of those questions, every time he's out, questions are asked. Every time he's out, there's criticism. None of it has affected the authorities that continue to give the nod for his furlough, for him to step out in this manner. At some point, maybe the court will choose to step in. Thanks, Aseem, for joining us with those details. Let's switch over to another story, this one from Srinagar. We've all complained about the garbage crisis in our cities, but unfortunately, even in places like Kashmir, it's turning into an